ਨਿਆਰ ਗੜੀ ਦੀ ਹਗੜੀ ਸਾ ਦ ਮਿਨਟ ਮਿਗੜੀ ਗਾਲ ਮੇ ਕੁਰੀ ਮਿਗੇਂ ਦਾ ਸ਼ੋਗ ਦੇਂ ਮੇ ਹਿਮਣਾਲ ਦੇਣੀ ਇਹੁਨ ਤੇਰੀਏ ਕੋ ਰਿਕੁਐਸਟ ਕੋਫ ਵਾ ਲਵੇ ਆਇਸ਼ਾ ਗੇ ਰਿਕੁਐਸਟ ਕ ਗੇਨਸ ਤੇ ਲਵੇ ਮੀ ਫਾਰ ਮੀ ਗੇਨਸ ਤੇਨੀ ਆਇਸ਼ਾ ਇਦਿਫ ਵਾ ਲਵੇ ਕੀ ਜਹਾਲ ਦੇਬ ਆਸ਼ਿਗੀ ਆ ਗਈ ਫਰਮ ਰਾਦੇਸ਼ਿਆਮ ਆਸ਼ਿਦਾ ਹਮ ਬਰਾਬਰ ਇੰਗੇ ਆਇਸ਼ਾ ਕਿਹਨੇ ਤਾ ਅਮੀ ਸਵਾਲ ਕੋ ਫੋਤੀ ਹੋ ਮੀ ਜਵਾਬ ਦੇਣੀ ਅਮ ਆਸ਼ਿਦਾ ਮਿਕੜੋ ਹਮ ਬਰਾਬਰ ਆਇਸ਼ਾ ਸਰੰਗਲ ਕੋ ਉਮੀਦ ਕੁਰਾ ਨੇ ਨਨੋਟ ਕੁਰਾ ਇਹੁਨ ਤੇਰੀਨਾ ਇਕੀਗ ਸ਼ੋ ਕੁਰੀ ਦਾਣੀ ਮੀ ਦੇ ਗਾਰ ਗੜੀ ਬਯਾ ਹਮੇ ਨਨੋਟ ਕੁਰੂਮ ਗੇ ਫੁਰਸਤ ਮ ਤਿਬੇ ਫਨ ਹੁਲਵਾ ਲੈ ਫਮੀ ਵਣੀ ਇੰਗੇ ਤੋ ਪੀ ਐਸ ਐਮ ਏ ਆਈ ਡੀ ਐਫ ਐਮ ਨੋਦੀ ਹੈ ਕੇ ਮੀ ਪੇਜ ਤਿਬੇ ਫਨ ਮੈਸੇਜ ਕੋਲ ਮੁੰਦਾਵੀ ਔਰ ਮੈਂ ਮੀ ਮੈਸੇਜ ਕੁਰਾ ਫਰੈਤਕਾ ਗੁਲਾ ਵਾਹਕ ਦੱਕਾ ਲਾਣ ਇਹਨ ਮਸ ਮਿਫਾਰ ਮੀ ਗੇਨਸ ਤੇਨੀ ਮੈਸੇਜ ਨੂੰ ਰਿਕੁਐਸਟ ਐਸ ਮੀ ਵਾ ਮੇਲਾਵਾ

ਮੈਂ ਗੱਡ ਮੇ ਵਣੀ ਫਸ ਕਰੀ 13 ਮਿੰਟ ਹਿੰਗਾਫਾ ਕੁਰੇ ਮਿਦਨੀ ਟੀ ਟਾਈਮ ਰਿਕਵੈਸਟ ਅਣਿਕ ਵਸ ਇਹੁਨ ਤੇਰੇ ਗੇ ਮੈਸੇਜ ਕਿਆ ਦੇਣਾ ਮੀ ਜ਼ੁਹਾ ਗੇ ਫਰਾਤੁਂ ਆਹੂ ਹਾਸ ਕੋ ਲਾ ਲਵੇ ਮੀ ਲਵੇ ਕੀ ਹਾਦ ਲੋਬਿਨ ਨੇ ਹਿਨੀ ਤੁਮ ਵਣੀ ਮੀ ਲਵਾ ਐਮ ਜ਼ੁਹਾ ਗੇ ਫਰਾਤੁਂ ਆਹੂ ਮੀ ਲਵਾ ਜਹਾਲ ਦੇਣਾ

ਮਿਹਰ ਗੜੀ ਮੇ ਵਣੀ ਫਸ ਕੜੀ ਨਾ ਵਾਰ ਮਿਨਟ ਹਿੰਗਾ ਫਾ ਫਿਨਾ ਮੈਂ ਖੁਰੀ ਅਮਿਗਨ ਦੇ ਠੀਕ ਹੈ ਰਿਕਵੈਸਟ ਮੇ ਸ਼ੋ ਤੇ ਸ਼ੋ ਗਾ ਬੈਵਰ ਵੀ ਆਦੀ ਲਵ ਰਿਕਵੈਸਟ ਕੋਰੀ ਹਮ ਹੁਰੀ ਹਾ ਹੁੰ ਤੇਰੇ ਨਸ ਵਰ ਬੜਾ ਸ਼ੁਕਰੀਆ ਦੇ ਮਿਹਰ ਮੇ ਵਣੀ ਸ਼ੋ ਨਿਮ ਮਕਾ ਹਮ ਐਸ ਮਾਦਮ ਆਵੇ ਸਮ ਹਦਰ ਗੜੀ ਫਾਨੇ ਰਾ ਗ ਠੀਕ ਹੈ ਗੇ ਮੂਲਿੰਗ ਆ ਸ਼ੋ ਇਕ ਕੁਰੀ ਦਾਣੇ ਐ ਮਾ ਐ ਸ਼ੋ ਆ ਹੁਰੀ ਹਾ ਹੁੰ ਤੇਰੇ ਨਸ ਦਵਤ ਨੇ ਮੋ ਮਿਯਦ ਗ ਸ਼ੋ ਨਿਮ ਮਾਲਾ ਫਾ ਫਿਨਾ ਵਕੀ ਵਲਾਣਾ ਐ ਹੁਰੀ ਹਾ ਹੁੰ ਤੇਰੇ ਨਸ ਵਰ ਉਫਾਵੇ ਬਾਜ਼ ਵਰ ਦੁਹਾ ਕੰਗੇ ਦੇ ਵਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ